0: ਮੇਰਾ ਦੇ ਮੇਲੇ ਬੱਚਿਆਂ ਨੇ ਪਲਾ ਜੀ
1: ਜਲਾ ਨਹੀਂ ਸਿਮਲਾ ਉਹ ਨਾ ਉਹ ਦਿਸੇ ਨਹੀਂ ਵਿਸ਼ਵਾਸ ਹੈ ਤੇ ਜੇ ਫਿਰ ਵਾਟਰ ਜੁਰੇ ਤੋਂ ਨਾ ਵਿਸ਼ਵਾਸ ਹੈ।